ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਪਈ ਅਮਰਦਾਸ ਗੁਰੂ ਅਮਰਦਾਸ ਗੁਰੂ ਅਰਦਾਸ ਪਈ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਸੱਚੀ ਸਾਹੀ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈਂਦੀਆਂ ਹੈ ਫਿਰ ਅੰਗ ਗੁਰ ਥੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਦੀ ਆਈਐ ਜਿਸ ਦਿੱਤੇ ਸਭ ਦੁਖ ਜਾਏ ਠੇਕ ਬਹਾਦਰ ਸਿਮਰਿਐ ਗੜ ਨੋ ਨਿਰ ਆਵੇਦਾਇ ਸਭ ਤਾਈ ਹੋਏ ਸਹਾਇ ਦਸਵੇਂ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤਾਈ ਹੋਏ ਸਹਾਇ ਦਾਸ ਪਤਸ਼ਾਹਿਆਂ ਦੀ ਜੋ ਧਨ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਿ ਰਾਤ ਅਤਿ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਪੰਜਾਂ ਪਿਆਰਿਆਂ ਛਾਹ ਸਪਤਰੀਆਂ ਛਾਲਿਆ ਮੁਕਤਿਆ ਹੱਤਿਆ ਜਪਿਆ ਥੱਪਿਆ ਜਿਨਾ ਨਾਮ ਜਪਿਆ ਵੰਧ ਛਕਿਆ ਦੇਖ ਛਿਲਾਹੀ ਦੇ ਪਾਹੀ ਦੇਖੇ ਅੰਤ ਕੀਤਾ ਥਿਨਾ ਪਿਆਰਿਆਂ ਸਚਿਆਰੀ ਖਮਾਏ ਦਾਤੀ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਜਿੰਨਾ ਸਿੰਘਾਂ ਸਿੰਘਿਆ ਨੇ ਧਰਮ ਹੇਤ ਸਿਸਤਿਤੇ ਬੰਧ ਬੰਧਕ ਤਾਈ ਖੋਪਰ ਲਹਾਇਆ ਚਰਕਿਆ ਥੇ ਚਰੇ ਆਰਿਆਂ ਨਾਲ ਛਰਾਹੀ ਕੇ ਗੁਰੂਵਾਰਿਆ ਦੀ ਸੇਵਾ ਲੈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਖੇ ਸਾ ਸਵਾਸਾ ਨਾ ਨਿਭਾਏ ਥਿਨ ਦੀ ਕਮਾਏ ਤਾ ਦੀ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਸਾਰੀਆਂ ਤਖਤ ਸਰਬਤ ਗੁਰੂਵਾਰਿਆ ਦਾ ਦੀ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਪਿਤ ਮੈਂ ਸਰਬਤ ਖਾਸ ਜੀ ਕੀ ਅਰਦਾਸ ਹੈ ਜੀ ਸਰਬਤ ਖਾਸ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਖਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਤ ਦੇਖ ਦੇਖ ਫਤਿਹ ਬਿਰਥ ਕੀ ਫੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਾਨੂ ਸਿੱਖੀ ਦਾਨ ਖੇਸਦਾਨ ਰਹਿਤ ਦਾਨ ਬਿਬਿਕ ਦਾਨ ਵਿਸਾ ਦਾਨ ਬਰੋਸਾ ਦਾਨ ਧਨਾ ਸਿਰ ਦਾਨ ਨਾਮ ਦਾਨ ਸ੍ਰੀ ਅਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆ ਜੁੰਦੇ ਬੁੰਗੇ ਜੁਗ ਜੁਗ ਤਲ ਧਰਮ ਕਾ ਜੇ ਖਾਰ ਖਾਸ ਜੀ ਬੋਲੋ ਜੀ ਸਤਨਾਮ ਸਿੱਖਾ ਦਾ ਮਾਨੇ ਵਾ ਮਾਤੁਚੀ ਮਤ ਫਤ ਧਰ ਰੱਖਾ ਆਪ ਵਾਹਿਗੁਰੂ ਹੇ ਅਖਾਲ ਪੁਰਖ ਆਪਣੇ ਪੰਤਰੇ ਸਦਾ ਸਹਾਈ ਦਾਤਰ ਜੀਓ ਸ੍ਰੀ ਨੰਗਾਨ ਸਾਹਿਬ ਦੇ ਹੋਰ ਗੁਰਦੁਆਰਿਆ ਗੁਰ ਧੰਮਾਂ ਦੇ ਜਿਨਾ ਤੂੰ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਰਾਰੇ ਸੇਵ ਸੰਭਾ ਦਾਦਾ ਖਾਲਸ ਜੀ ਨੂੰ ਬਖਸ਼ੋ ਹੇ ਨਿਮਾਨੇ ਰਮਾਨ ਤਾਨੇ ਰਾਨਿਓ ਸੱਚੇ ਪਿਤਾ ਆਪ ਵਾਹਿਗੁਰੂ Waheguru, beloved Waheguru, we stand in your presence this morning with our heads bowed, with our hearts full of love and gratitude for you, for this great blessing of coming before you, for singing your praises, for experiencing your Nam within us, for standing together in the company of the holy. May all these gifts that you ever so generously shower upon us, may they live in our hearts and grow in our consciousness and serve ever, ever to draw our souls closer and closer to thee. May we walk in your light this day. May we walk towards you. May we be blessed to see you in all and serve you in all. May our words help to uplift. May our gestures and our acts be ones of kindness and compassion and love and understanding. And may we ever become more and more like you with every breath we take by your grace. Thank you for blessing this beautiful Dharma. Thank you for all the teachings that we've been given so generously by our beloved guide, the Siddhi Singh Sahib, by Sahib Harbhajan Singh Khalsa Yogi Ji. May we practice and serve and teach and spread this light and this love and these teachings far and wide so that all of humanity may experience a perfect path unto you that was so shared with us. And may it be shared with all freely, always in its perfect form by your grace. We offer a humble prayer on behalf of the Sad Sangat this day. We pray for peace. We pray for peace. We pray for peace on this earth. We pray for peace everywhere on this earth. May all conflicts be resolved. And may we learn to live in harmony with each other always, please, by your grace. We pray for our beloved planet. We pray for all the environments. We pray for all our holy places.
Here and everywhere, all of our ashrams, all of our gurdwaras, all of our enterprises, we ask that you bless them and protect them so that they may serve humanity in your name. Waheguru, we pray for those whose names are on this Ardash sheet for health, blessings, healing, for the touch of Guru, the hand of Guru Ram Dass in their lives. All these prayers, all those that we know that need your healing energy, may you bless them all. May all prayers and silent prayers of the satsangha be answered also by your grace. Please bless this prasad placed before you this day. May its sweetness ever serve to remind us of the sweetness of your holy name. Ever bless the steel that passes through it. And may we live in that courage and the strength of the steel always keep up through all tests of time and space by your grace. Please bless us to hear your Hukam Nama this day. May its vibration carry us in your light and love, and may it serve to uplift us through all parts of this day by your grace. Akaravadagata pulchakumavkarani sarvade karajaskaraniji sepiare milajinamalya teranam chityave nanakanam charikala tere bani sarvatavala. Why Guruji ka kasa? Why Guruji ki fate? Agya bhaya ka ki taay pichalai ho pant? Sab se kana ka hukm hai Guru maniyo granta Guru granta.